ਸਸਿਕਾ ਜੀ, ਮੈਂ ਹਾਂ ਹਰਭਜਨ ਮਾਨ ਔਰ ਤੁਸੀਂ ਸੁਣ ਰਹੇ ਹੋ ਕਤਰ ਦਾ ਨੰਬਰ 1 ਹਿੰਦੀ ਰੇਡੀਓ ਸਟੇਸ਼ਨ ਰੇਡੀਓ ਆਲ ਆਫ 106.3 FM ਜੀਓ ਬਿੰਦਾਸ।

0: ਜੀ ਮੈਂ ਹਾਂ ਹਰਭਜਨ ਮਾਨ।
1: ਹਰਭਜਨ ਮਾਨ
0: ਤੁਸੀਂ ਸੁਣ ਰਹੇ ਹੋ ਕਤਰ ਹਿੰਦੀ ਰੇਡੀਓ ਸਟੇਸ਼ਨ ਰੇਡੀਓ ਆਲਵ 106.3 FM
1: ਜੀਓ ਬਿੰਦਾਸ।
2: Olive Sonor Radio Network, Qatar's number one Asian radio network.

आजा फिर सोड़िए, लॉन्ग ड्राइव दे चलिए, 4 घंटे अब रही है किता जी। ਸਤਿ ਸ਼੍ਰੀ ਅਕਾਲ ਸਿਮਰਨ ਕੌਰ ਤੁਹਾਡੇ ਨਾਲ ਜ਼ਬਰਦਸਤ ਈਵਨਿੰਗ

ਹਾਂਜੀ ਮੈਂ ਕਿਹਾ ਜੀ ਸੁਣਿਓ ਕਿੱਦਾਂ ਦੀ ਕੀ ਹਾਲ ਚਾਲ ਸਿਮਰਨ ਕੌਰ ਕੇ ਅਸੀਂ ਕੱਢੀ ਮਾਨੇ ਕਾ ਟਾਈਮ ਆ ਚੁੱਕਾ ਹੈਪੀ ਵੀਕਐਂਡ ਤੁਹਾਨੂੰ ਸਾਰਿਆਂ ਨੂੰ ਵੀਕਐਂਡ ਦੀਆਂ ਵਧਾਈਆਂ ਮਿਠਾਈਆਂ ਦੇ ਬਹੁਤ ਸਾਰੇ ਪਟਾਕੇ ਇੱਕ ਹਫਤੇ ਮੇ ਹਮਕੋ ਇੱਕ ਹੀ ਬਾਰ ਜੋ ਵੀਕਐਂਡ ਜੋ ਹੈ ਵੋ ਮਿਲਤਾ ਹੈ ਇਸਸੇ ਜ਼ਿਆਦਾ ਤੋ ਮਿਲ ਵੀ ਨਹੀਂ ਸਕਤਾ ਹੈ ਖੈਰ ਇੰਜੋਏ ਕਰੋ ਮਜ਼ੇ ਕਰੋ ਔਰ ਆਪਣਾ ਧਿਆਨ ਰੱਖੀਏਗਾ ਐਂਡ ਹਾਈਡਰੇਟ ਯੋਰ ਸੈਲਫ ਗਰਮੀ ਬਹੁਤ ਸਾਰੀ ਹੈ ਹਮਕੋ ਨਹੀਂ ਲੱਗਤਾ ਹੈ ਏਸੀ ਮੇ ਅੰਦਰ ਬੈਠੇ ਹੋਏ ਕਿ ਹਮਕੋ ਪਾਣੀ ਪੀਨੇ ਕੀ ਵੀ ਜ਼ਰੂਰਤ ਹੈ ਸੋ ਮੇਕ ਸ਼ੋਰ ਕਿ ਆਪ ਆਪਣਾ ਧਿਆਨ ਰੱਖੀਏ ਜ਼ਿਆਦਾ ਓਇਲੀ ਫੂਡ ਜੋ ਹੈ ਵੋ ਨਾ ਖਾਈਏ ਵੀਕਐਂਡ ਕੇ ਟਾਈਮ ਪੇ ਜ਼ਿਆਦਾ ਖੁਸ਼ੀ ਹੈ ਤੋ ਓਵਰ ਈਟਿੰਗ ਨਾ ਕਰ ਲੀਜੀਏ ਸਾਰੀ ਚੀਜ਼ਾਂ ਆਪਕੋ ਬਤਾ ਰਹੀ ਕਿਉਂਕਿ ਆਪਸੇ ਬਹੁਤ ਸਾਰਾ ਪਿਆਰ ਹੈ ਸੋ ਸੈਟਰਡੇ ਸ਼ਾਮ ਕੋ 5 ਵਜੇ ਹੋਤੀ ਆਪਸੇ ਮੁਲਾਕਾਤ ਖਾਂਦੇ ਮਿੰਦਰ ਓ ਐਸ਼ ਕਰਦੇ ਰਹੋ ਚਿਹਰੇ ਤੋਂ ਵੱਡੇ ਵਾਲੀ ਸਮੈਲ ਲੋਕੋ ਕਿਸੇ ਦਾ ਦਿਲ ਮਤ ਦੁਖਾਣਾ ਬੀ ਨਾਈਸ ਟੂ ਐਵਰੀਵਨ ਯਾਰ ਗੁੱਡ ਨਾਈਟ ਜਸਟ ਟੇਕ ਕੇਅਰ ਆਫ ਯੋਰਸੈਲਫ ਐਂਡ ਲਵ ਯੂ ਸਾਕੀਲੋ